0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਵਾਰਤਾ ਡਿਜੀਟਲ ਸਾਖਰਤਾ ਅੱਜ ਦੀ ਲੋੜ। ਵਾਰਤਾਕਾਰ ਹੋਣਗੇ ਕਵਲਜੀਤ ਕੌਰ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਸ਼ਬਦ ਗੁਰਬਾਣੀ। ਦੋਸਤੋ, ਹਵਾ ਜੀਵਨ ਦਾ ਆਧਾਰ ਏ। ਜੀਵਿਤ ਰਹਿਣ ਲਈ ਸਾਨੂੰ ਹਰ ਪਲ ਸਾਹ ਲੈਣ ਦੀ ਲੋੜ ਹੁੰਦੀ ਏ, ਪਰ ਅੱਜ ਦੇ ਉਦਯੋਗਿਕ ਅਤੇ ਆਧੁਨਿਕ ਯੁੱਗ ਵਿੱਚ ਵੱਧਦੇ ਪ੍ਰਦੂਸ਼ਣ ਕਾਰਨ ਸਾਡੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਏ। ਇਸ ਗੰਭੀਰ ਸਮੱਸਿਆ ਵੱਲ ਵਿਸ਼ਵ ਦਾ ਧਿਆਨ ਦਿਵਾਉਣ ਲਈ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 7 ਸਤੰਬਰ ਨੂੰ ਨੀਲੇ ਆਸਮਾਨ ਲਈ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਵਸ ਯਾਨੀ ਇੰਟਰਨੈਸ਼ਨਲ ਡੇ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਮਨੋਰਥ ਲੋਕਾਂ ਨੂੰ ਸਾਫ਼ ਹਵਾ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਠੋਸ ਕਦਮ ਚੁੱਕਣਾ ਏ। ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਵਾ ਪ੍ਰਦੂਸ਼ਣ ਅਤੇ ਇਸ ਦੇ ਸਿਹਤ ਤੇ ਪੈ ਰਹੇ ਬੁਰੇ ਪ੍ਰਭਾਵ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2019 ਵਿੱਚ ਇੱਕ ਮਤਾ ਪਾਸ ਕੀਤਾ ਸੀ। ਇਸ ਤੋਂ ਬਾਅਦ ਪਹਿਲੀ ਵਾਰ 7 ਸਤੰਬਰ 2020 ਨੂੰ ਇਹ ਦਿਨ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਗਿਆ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਇਸ ਦਿਨ ਦੇ ਸਮਾਗਮਾਂ ਅਤੇ ਜਾਗਰੂਕਤਾ ਅਭਿਆਨਾਂ ਦੀ ਅਗਵਾਈ ਕਰਦਾ ਹੈ। ਅੱਜ ਨੀਲੇ ਆਸਮਾਨ ਨੂੰ ਧੂਏ ਅਤੇ ਧੁੰਦ ਨੇ ਢੱਕ ਲਿਆ ਹੈ। ਇਸ ਦੇ ਮੁੱਖ ਕਾਰਨ ਇੰਜ ਨੇ। ਉਦਯੋਗ ਅਤੇ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਹਵਾ ਨੂੰ ਦੂਸ਼ਿਤ ਕਰਦਾ ਹੈ। ਸੜਕਾਂ ਤੇ ਵੱਧ ਰਹੀਆਂ ਗੱਡੀਆਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਹਵਾ ਵਿੱਚ ਪ੍ਰਦੂਸ਼ਣ ਫੈਲਾਉਂਦੀਆਂ ਨੇ। ਫਸਲਾਂ ਦੀ ਰਹਿੰਦ ਖੂੰਹਦ ਜਿਵੇਂ ਪਰਾਲੀ ਨੂੰ ਅੱਗ ਲਗਾਉਣ ਨਾਲ ਵੀ ਹਵਾ ਵਿੱਚ ਧੂੰਆਂ ਫੈਲਦਾ ਹੈ। ਰੁੱਖ ਹਵਾ ਨੂੰ ਸਾਫ਼ ਕਰਨ ਵਾਲੇ ਕੁਦਰਤੀ ਫਿਲਟਰ ਨੇ, ਪਰ ਜੰਗਲਾਂ ਦੀ ਕਟਾਈ ਕਾਰਨ ਪ੍ਰਦੂਸ਼ਣ ਵੱਧ ਰਿਹਾ ਹੈ। ਸਿਹਤ ਅਤੇ ਵਾਤਾਵਰਣ ਤੇ ਪ੍ਰਦੂਸ਼ਣ ਦਾ ਕੀ ਪ੍ਰਭਾਵ ਹੁੰਦਾ ਹੈ? ਗੰਦੀ ਅਤੇ ਪ੍ਰਦੂਸ਼ਿਤ ਹਵਾ ਮਨੁੱਖੀ ਸਿਹਤ ਲਈ ਇੱਕ ਧੀਮਾ ਜ਼ਹਿਰ ਹੈ। ਇਸ ਨਾਲ ਸਾਹ ਦੀਆਂ ਬਿਮਾਰੀਆਂ, ਅਸਥਮਾ, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ। ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਇਸ ਤੋਂ ਪ੍ਰਭਾਵਿਤ ਹੁੰਦੇ ਨੇ। ਇਸ ਤੋਂ ਅਲਾਵਾ ਹਵਾ ਪ੍ਰਦੂਸ਼ਣ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦਾ ਕਾਰਨ ਵੀ ਬਣਦਾ ਹੈ, ਜਿਸ ਨਾਲ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਤਬਾਹ ਹੋ ਰਿਹਾ ਹੈ। ਆਸਮਾਨ ਨੂੰ ਵਾਪਸ ਨੀਲਾ ਅਤੇ ਸਾਫ਼ ਦੇਖਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੁਝ ਕਦਮ ਚੁੱਕਣੇ ਪੈਣਗੇ। ਸਭ ਤੋਂ ਪਹਿਲਾਂ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਵਾਯੂਮੰਡਲ ਵਿੱਚ ਆਕਸੀਜਨ ਦੀ ਮਾਤਰਾ ਵੱਧ ਸਕੇ। ਸੂਰਜੀ ਊਰਜਾ ਅਤੇ ਪੌਣ ਊਰਜਾ ਵਰਗੇ ਨਵੀਨ ਯੋਗ ਸਰੋਤਾਂ ਨੂੰ ਅਪਣਾਇਆ ਜਾਵੇ। ਨਿੱਜੀ ਵਾਹਨਾਂ ਦੀ ਥਾਂ ਜਨਤਕ ਆਵਾਜਾਈ ਦੇ ਸਾਧਨ ਜਾਂ ਸਾਈਕਲਾਂ ਦੀ ਵਰਤੋਂ ਕੀਤੀ ਜਾਵੇ। ਸਰਕਾਰ ਨੂੰ ਉਦਯੋਗਾਂ ਲਈ ਸਖ਼ਤ ਨਿਯਮ ਬਣਾਉਣੇ ਚਾਹੀਦੇ ਨੇ ਤਾਂ ਜੋ ਪ੍ਰਦੂਸ਼ਣ ਨੂੰ ਢੱਲ ਪਾਈ ਜਾ ਸਕੇ। ਨੀਲੇ ਆਸਮਾਨ ਲਈ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਾਫ਼ ਹਵਾ ਕੋਈ ਲਗਜ਼ਰੀ ਨਹੀਂ, ਸਗੋਂ ਹਰ ਜੀਵ ਦਾ ਬੁਨਿਆਦੀ ਅਧਿਕਾਰ ਹੈ। ਨੀਲਾ ਆਸਮਾਨ ਇੱਕ ਸਿਹਤਮੰਦ ਧਰਤੀ ਦੀ ਨਿਸ਼ਾਨੀ ਹੈ। ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਅੱਛਾ ਅਤੇ ਸਿਹਤਮੰਦ ਭਵਿੱਖ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਹਵਾ ਨੂੰ ਸਾਫ਼ ਰੱਖਣ ਦਾ ਪ੍ਰਣ ਲੈਣਾ ਪਵੇਗਾ। ਇਸ ਚਰਚਾ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਕਵਲਜੀਤ ਕੌਰ ਤੋਂ ਵਾਰਤਾ, ਜਿਸ ਦਾ ਵਿਸ਼ਾ ਹੈ ਡਿਜੀਟਲ ਸਾਖਰਤਾ ਅੱਜ ਦੀ ਲੋੜ।
1: ਵਿਸ਼ਵੀਕਰਨ ਦੇ ਅਜੋਕੇ ਦੌਰ ਵਿੱਚ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਅਥਾਹ ਵਿਕਾਸ ਨੇ ਗਲੋਬਲ ਪਿੰਡ ਦੇ ਸੰਕਲਪ ਨੂੰ ਜਨਮ ਦਿੱਤਾ ਹੈ, ਜਿਸ ਦਾ ਅਰਥ ਇਹ ਹੈ ਕਿ ਅੱਜ ਮਨੁੱਖ ਭਾਵੇਂ ਕਿਤੇ ਵੀ ਬੈਠਾ ਹੋਵੇ, ਸੰਸਾਰ ਪੱਧਰ ਦਾ ਗਿਆਨ ਉਸਨੂੰ ਇੱਕ ਕਲਿੱਕ 'ਤੇ ਹਾਸਿਲ ਹੋ ਜਾਂਦਾ ਹੈ। ਟੈਕਨੋਲੋਜੀ ਦੇ ਵਿਕਾਸ ਨੇ ਗਿਆਨ ਪ੍ਰਾਪਤੀ ਲਈ ਸਥਾਨਕ ਦੂਰੀਆਂ ਦੀ ਸੀਮਾ ਨੂੰ ਖਤਮ ਕਰ ਦਿੱਤਾ ਹੈ। ਅੱਜ ਟੈਕਨੋਲੋਜੀ ਮਨੁੱਖੀ ਜੀਵਨ ਦਾ ਅਟੁੱਟ ਅੰਗ ਬਣ ਗਈ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਡਾ ਕਿਸੇ ਨਾ ਕਿਸੇ ਰੂਪ ਵਿੱਚ ਡਿਜੀਟਲ ਦੁਨੀਆ ਨਾਲ ਸੰਪਰਕ ਰਹਿੰਦਾ ਹੈ। ਡਿਜੀਟਲ ਮਾਧਿਅਮ ਜਿਵੇਂ ਮੋਬਾਈਲ ਫੋਨ, ਇੰਟਰਨੈੱਟ, ਕੰਪਿਊਟਰ, ਸਮਾਰਟ ਟੀਵੀ, ਔਨਲਾਈਨ ਬੈਂਕਿੰਗ, ਡਿਜੀਟਲ ਭੁਗਤਾਨ ਅਤੇ ਸੋਸ਼ਲ ਮੀਡੀਆ ਆਦਿ, ਇਹ ਸਾਰੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਏ ਹਨ। ਸੰਸਾਰ ਪੱਧਰ 'ਤੇ ਵਾਪਰ ਰਹੀਆਂ ਇਹਨਾਂ ਤਬਦੀਲੀਆਂ ਤੋਂ ਸਿੱਖਿਆ ਦਾ ਖੇਤਰ ਕਿਵੇਂ ਅਛੁੱਤਾ ਰਹਿ ਸਕਦਾ ਸੀ? ਅੱਜ ਕਲਾਸਰੂਮ ਸਿਰਫ 4 ਕੰਧਾਂ ਤੱਕ ਸੀਮਿਤ ਨਹੀਂ ਰਹਿ ਗਿਆ। ਗਿਆਨ ਪ੍ਰਾਪਤੀ ਦਾ ਇੱਛੁਕ ਵਿਦਿਆਰਥੀ ਆਪਣੇ ਘਰ ਬੈਠਾ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਪਲਬਧ ਗਿਆਨ ਤੱਕ ਪਹੁੰਚ ਕਰ ਸਕਦਾ ਹੈ। ਇਹੀ ਡਿਜੀਟਲ ਸਿੱਖਿਆ ਦੀ ਵੱਡੀ ਤਾਕਤ ਹੈ। ਭਾਰਤ ਸਰਕਾਰ ਵੱਲੋਂ ਵੀ ਤਕਨੀਕੀ ਸਾਖਰਤਾ ਨੂੰ ਵਧਾਉਣ ਅਤੇ ਸਾਰਿਆਂ ਤੱਕ ਇੰਟਰਨੈੱਟ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਇੰਡੀਆ ਪਹਿਲਕਦਮੀ ਸ਼ੁਰੂ ਕੀਤੀ, ਜਿਸ ਦੇ ਤਹਿਤ ਰਾਸ਼ਟਰੀ ਡਿਜੀਟਲ ਸਾਖਰਤਾ ਮਿਸ਼ਨ ਦੇਸ਼ ਦੇ ਹਰ ਵਰਗ, ਵਿਸ਼ੇਸ਼ ਤੌਰ 'ਤੇ ਤਕਨੀਕੀ ਸੁਵਿਧਾਵਾਂ ਤੋਂ ਵੰਚਿਤ ਵਰਗ, ਗਰੀਬ, ਪੇਂਡੂ ਅਤੇ ਔਰਤ ਆਬਾਦੀ ਨੂੰ ਸਸ਼ਕਤ ਬਣਾਉਣ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਕਾਰਜਸ਼ੀਲ ਹੈ। ਰਾਸ਼ਟਰੀ ਡਿਜੀਟਲ ਸਾਖਰਤਾ

ਜਿਸਨੂੰ ਪ੍ਰਧਾਨਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਵੀ ਕਿਹਾ ਜਾਂਦਾ ਹੈ। ਇਹ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਸ ਯੋਜਨਾ ਦਾ ਉਦੇਸ਼ ਪਰਿਵਾਰ ਦੇ ਹਰੇਕ ਮੈਂਬਰ ਨੂੰ ਡਿਜੀਟਲ ਸਾਖਰਤਾ ਹੁਨਰਾਂ ਨਾਲ ਲੈਸ ਕਰਕੇ ਵਿਅਕਤੀ ਨੂੰ ਸੂਚਨਾ ਟੈਕਨੋਲੋਜੀ ਦੀ ਵਰਤੋਂ ਦੇ ਯੋਗ ਬਣਾ ਕੇ ਸਮਾਜ ਨੂੰ ਸਸ਼ਕਤ ਬਣਾਉਣਾ ਹੈ। ਡਿਜੀਟਲ ਸਾਖਰਤਾ ਦਾ ਭਾਵ ਕੰਪਿਊਟਰ ਦੀ ਵਰਤੋਂ ਤੱਕ ਸੀਮਿਤ ਨਹੀਂ, ਸਗੋਂ ਵਿਅਕਤੀ ਨੂੰ ਰੋਜ਼ਾਨਾ ਜੀਵਨ ਵਿੱਚ ਟੈਕਨੋਲੋਜੀ ਦੀ ਵਰਤੋਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਸਮਰੱਥ ਬਣਾਉਣਾ ਹੈ। NDLM ਅਜੋਕੀ ਤਕਨੀਕੀ ਤੌਰ 'ਤੇ ਵਿਕਸਿਤ ਸੰਸਾਰ ਵਿੱਚ ਡਿਜੀਟਲ ਸਾਖਰਤਾ ਦੇ ਮਹੱਤਵ ਨੂੰ ਸਵੀਕਾਰ ਕਰਦਾ ਹੈ। ਇਹ ਵਿਅਕਤੀਆਂ ਖਾਸਕਰ ਸਮਾਜ ਦੇ ਪਿਛੜੇ ਅਤੇ ਹਾਸ਼ੀਆਕ੍ਰਿਤ ਭਾਈਚਾਰਿਆਂ ਦੇ ਲੋਕਾਂ ਨੂੰ ਮਹੱਤਵਪੂਰਨ ਡਿਜੀਟਲ ਸਾਖਰਤਾ ਹੁਨਰ ਪ੍ਰਦਾਨ ਕਰਦਾ ਹੈ। ਇਹ ਯੋਜਨਾ ਆਂਗਨਵਾੜੀ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨ, ਆਸ਼ਾ ਵਰਕਰਸ, ਰਾਸ਼ਨ ਦੁਕਾਨ ਲੀਡਰਾਂ ਅਤੇ ਪਿੰਡ ਵਾਸੀਆਂ ਦੀ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਭਾਗੀਦਾਰੀ ਵਧਾਉਣ ਦੀ ਕਲਪਨਾ ਕਰਦੀ ਹੈ। ਨੈਸ਼ਨਲ ਡਿਜੀਟਲ ਲਿਟਰੇਰੀ ਮਿਸ਼ਨ ਸਰਟੀਫਿਕੇਟ ਡਾਊਨਲੋਡ ਸੇਵਾਵਾਂ ਉਹਨਾਂ ਉਮੀਦਵਾਰਾਂ ਲਈ ਆਨਲਾਈਨ ਉਪਲਬਧ ਹਨ ਜਿਨ੍ਹਾਂ ਨੇ NDLM ਸਰਟੀਫਿਕੇਟ ਪ੍ਰੋਗਰਾਮ ਅਧੀਨ ਸਿਖਲਾਈ ਸਫਲਤਾਪੂਰਵਕ ਪੂਰੀ ਕਰ ਲਈ ਹੈ। ਰਾਸ਼ਟਰੀ ਡਿਜੀਟਲ ਸਾਖਰਤਾ ਮਿਸ਼ਨ ਦੇ ਕਈ ਲਾਭ ਹਨ, ਜਿਵੇਂ ਲੋਕ ਡਿਜੀਟਲ ਸੰਚਾਰ ਸਾਧਨਾਂ ਦੀ ਵਰਤੋਂ ਕਰਨ ਦੇ ਯੋਗ ਹੁੰਦੇ ਹਨ, ਉਹਨਾਂ ਅੰਦਰ ਸੰਚਾਰ ਅਤੇ ਸਹਿਯੋਗ ਵਿੱਚ ਸੁਧਾਰ ਹੁੰਦਾ ਹੈ। ਇਸ ਯੋਜਨਾ ਨਾਲ ਨਾਗਰਿਕ ਡਿਜੀਟਲ ਤੌਰ 'ਤੇ ਸਾਖਰ ਹੁੰਦੇ ਹਨ, ਜਿਸ ਨਾਲ ਉਹਨਾਂ ਦੀ ਵੱਖ ਵੱਖ ਸੇਵਾਵਾਂ ਜਿਵੇਂ ਕਿ ਸਿਹਤ ਜਾਣਕਾਰੀ, ਵਿੱਦਿਅਕ ਸਰੋਤ ਅਤੇ ਸਰਕਾਰੀ ਯੋਜਨਾਵਾਂ ਤੱਕ ਪਹੁੰਚ ਹੁੰਦੀ ਹੈ। ਅੱਜ ਰੋਜ਼ਗਾਰ ਦੇ ਖੇਤਰ ਵਿੱਚ ਡਿਜੀਟਲ ਹੁਨਰਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਰਾਸ਼ਟਰੀ ਡਿਜੀਟਲ ਸਾਖਰਤਾ ਮਿਸ਼ਨ ਲੋਕਾਂ ਨੂੰ ਬਿਹਤਰ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਹੁਨਰ ਸਿਖਾਉਂਦਾ ਹੈ। ਜਦੋਂ ਨਾਗਰਿਕਾਂ ਵਿੱਚ ਡਿਜੀਟਲ ਸਾਖਰਤਾ ਵਧਦੀ ਹੈ ਤਾਂ ਉਹ ਡਿਜੀਟਲ ਅਰਥ ਵਿਵਸਥਾ ਵਿੱਚ ਹਿੱਸਾ ਲੈ ਸਕਦੇ ਹਨ, ਆਨਲਾਈਨ ਲੈਣ ਦੇਣ ਕਰ ਸਕਦੇ ਹਨ ਅਤੇ ਆਨਲਾਈਨ ਬੈਂਕਿੰਗ ਸਹੂਲਤ ਤੱਕ ਪਹੁੰਚ ਕਰ ਸਕਦੇ ਹਨ। ਇਹ ਪਹਿਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਅਤੇ ਪ੍ਰਕਿਰਿਆਵਾਂ ਨਾਲ ਡਿਜੀਟਲ ਮਾਧਿਅਮ ਰਾਹੀਂ ਜੋੜਨ ਲਈ ਸਸ਼ਕਤ ਬਣਾ ਕੇ ਸ਼ਾਸਨ ਵਿੱਚ ਸੁਧਾਰ ਕਰਦੀ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਅਭਿਆਨ ਪੇਂਡੂ ਖੇਤਰਾਂ ਵਿੱਚ ਇੰਟਰਨੈਟ ਅਤੇ ਡਿਜੀਟਲ ਟੈਕਨੋਲੋਜੀ ਤੱਕ ਪਹੁੰਚ ਵਧਾ ਕੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾੜੇ ਨੂੰ ਘਟਾਉਂਦਾ ਹੈ। ਅੱਜ ਬਦਲਦੇ ਸਮੇਂ ਨਾਲ ਸਾਡੀਆਂ ਵਿੱਦਿਅਕ ਜ਼ਰੂਰਤਾਂ ਵਿੱਚ ਤਬਦੀਲੀ ਵਾਪਰ ਰਹੀ ਹੈ। ਆਲੋਚਨਾਤਮਕ ਚਿੰਤਨ, ਵਿਗਿਆਨਿਕ ਮਾਹੌਲ, ਡਿਜੀਟਲ ਸਿੱਖਣ ਸਿਖਾਉਣ ਦੀਆਂ ਵਿਧੀਆਂ, ਆਪਸੀ ਸਹਿਯੋਗ, ਬਹੁ ਭਾਸ਼ਾਈ ਆਦਾਨ ਪ੍ਰਦਾਨ, ਮੁਸ਼ਕਿਲ ਨਿਵਾਰਨ ਪਹੁੰਚ, ਵਾਤਾਵਰਣ ਸੁਰੱਖਿਆ ਆਦਿ ਮੁੱਦੇ ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਪਹਿਲ ਦੇ ਆਧਾਰ 'ਤੇ ਸ਼ਾਮਿਲ ਹੋਣੇ ਚਾਹੀਦੇ ਹਨ। ਟੈਕਨੋਲੋਜੀ ਜਿੱਥੇ ਜੀਵਨ ਦੇ ਹਰ ਖੇਤਰ ਨੂੰ ਸੁਖਾਲਾ ਬਣਾ ਰਹੀ ਹੈ, ਉੱਥੇ ਸਿੱਖਿਆ ਦੇ ਖੇਤਰ ਵਿੱਚ ਵੀ ਟੈਕਨੋਲੋਜੀ ਨੂੰ ਪਹਿਲ ਦੇਣ ਦੀ ਲੋੜ ਹੈ। ਕਿਸੇ ਵੀ ਵਿਸ਼ੇ ਉੱਤੇ ਈ ਲਰਨਿੰਗ ਰਾਹੀਂ ਬੱਚਿਆਂ ਦੇ ਸਨਮੁੱਖ ਹੋ ਕੇ ਸਿੱਖਿਆ ਦੇਣੀ ਪ੍ਰਭਾਵਸ਼ਾਲੀ ਹੁੰਦੀ ਹੈ। ਭਾਰਤ ਵਰਗੇ ਦੇਸ਼ ਵਿੱਚ ਜਿਸ ਦੇ ਹਰੇਕ ਕੋਨੇ ਤੱਕ ਪਹੁੰਚ ਕਰਕੇ ਸਿੱਖਿਆ ਦੇਣਾ ਆਪਣੇ ਆਪ ਵਿੱਚ ਚੁਣੌਤੀਪੂਰਨ ਹੈ, ਉੱਥੇ ਰਿਮੋਟ ਇਲਾਕਿਆਂ ਦੇ ਵਿਦਿਆਰਥੀਆਂ ਲਈ ਵੀਡੀਓ ਕਾਨਫਰੰਸਾਂ ਅਤੇ ਹੋਰ ਸਮਾਰਟ ਸਿੱਖਿਆ ਤਕਨੀਕਾਂ ਰਾਹੀਂ ਬੱਚਿਆਂ ਨੂੰ ਦਿਲਚਸਪ ਤਰੀਕੇ ਨਾਲ ਪੜ੍ਹਾਈ ਕਰਵਾਈ ਜਾ ਸਕਦੀ ਹੈ। ਇੰਟਰਨੈਟ ਰਾਹੀਂ ਆਨਲਾਈਨ ਅਧਿਐਨ ਅਤੇ ਅਧਿਆਪਨ ਮਨੁੱਖ ਨੂੰ ਬੌਧਿਕ ਤੌਰ 'ਤੇ ਅਮੀਰ ਕਰਨ ਦੇ ਨਾਲ ਨਾਲ ਉਸਨੂੰ ਸਮੇਂ ਦੇ ਹਾਣਦਾ ਬਣਾਈ ਰੱਖਦਾ ਹੈ। ਅੱਜ ਹੁਨਰ ਅਤੇ ਵਿਵਸਾਇਕ ਸਿੱਖਿਆ ਨੂੰ ਉਦਯੋਗ ਦੀਆਂ ਲੋੜਾਂ ਨਾਲ ਜੋੜਨ ਦੀ ਸਖ਼ਤ ਜ਼ਰੂਰਤ ਹੈ। ਅਜਿਹਾ ਹੋਣ ਨਾਲ ਜਿੱਥੇ ਬੇਰੁਜ਼ਗਾਰੀ ਘਟੇਗੀ, ਉੱਥੇ ਦੇਸ਼ ਦੀ ਉਤਪਾਦਨ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ। ਡਿਜੀਟਲ ਸਿੱਖਿਆ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਂਦੀ ਹੈ, ਇਸ ਲਈ ਇਸ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਸ ਦੇ ਨਾਲ ਹੀ ਡਿਜੀਟਲ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹਨਾਂ ਚੁਣੌਤੀਆਂ ਨੂੰ ਵਿਚਾਰ ਅਧੀਨ ਲਿਆ ਕੇ ਇਹਨਾਂ ਦਾ ਹੱਲ ਲੱਭਣਾ ਵੀ ਜ਼ਰੂਰੀ ਹੈ। ਡਿਜੀਟਲ ਸਿੱਖਿਆ ਦੇ ਮਹੱਤਵ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਰਾਹੀਂ ਸਿੱਖਿਆ ਤੱਕ ਪਹੁੰਚ ਦਾ ਵਿਸਥਾਰ ਹੋਇਆ ਹੈ। ਅੱਜ ਦੂਰ ਦੁਰਾਡੇ ਪਿੰਡਾਂ ਵਿੱਚ ਬੈਠੇ ਬੱਚੇ ਵੀ ਆਨਲਾਈਨ ਮਾਧਿਅਮ ਰਾਹੀਂ ਕਿਸੇ ਵੀ ਵਿਸ਼ੇ ਦੀ ਸਿੱਖਿਆ ਲਈ ਚੰਗੇ ਅਧਿਆਪਕਾਂ ਦੇ ਸੰਪਰਕ ਵਿੱਚ ਆ ਕੇ ਗਿਆਨ ਹਾਸਲ ਕਰ ਰਹੇ ਹਨ। ਦੂਜਾ, ਇਹ ਸਿੱਖਿਆ ਕਿਫਾਇਤੀ ਅਤੇ ਪਹੁੰਚਯੋਗ ਹੈ। ਕਈ ਵਾਰ ਮਾੜੀ ਆਰਥਿਕ ਸਥਿਤੀ ਕਾਰਨ ਵਿਦਿਆਰਥੀ ਰਵਾਇਤੀ ਸਿੱਖਿਆ ਪ੍ਰਣਾਲੀ ਅਨੁਸਾਰ ਸਕੂਲਾਂ ਜਾਂ ਕੋਚਿੰਗ ਨਹੀਂ ਜਾ ਸਕਦਾ,
ਅਜਿਹੀ ਪਰਿਸਥਿਤੀ ਵਿੱਚ ਡਿਜੀਟਲ ਮਾਧਿਅਮ ਤੇ ਉਸ ਨੂੰ

0: ਸੰਬੰਧ ਸਮੱਗਰੀ ਘੱਟ ਕੀਮਤ ਤੇ ਜਾਂ ਮੁਫਤ ਪ੍ਰਾਪਤ ਹੋ ਜਾਂਦੀ ਹੈ। ਤੀਜਾ, ਡਿਜੀਟਲ ਸਿੱਖਿਆ ਵਿੱਚ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਪੜ੍ਹ ਸਕਦੇ ਹਨ। ਪੜ੍ਹਾਈ ਲਈ ਉਹਨਾਂ ਨੂੰ ਕਿਸੇ ਖਾਸ ਸਮੇਂ ਅਤੇ ਸਥਾਨ ਤੇ ਪਹੁੰਚਣ ਦੀ ਲੋੜ ਨਹੀਂ ਹੁੰਦੀ। ਚੌਥਾ, ਡਿਜੀਟਲ ਸਿੱਖਿਆ ਵਿੱਚ ਹਰ ਵਿਦਿਆਰਥੀ ਆਪਣੀ ਸਿੱਖਣ ਦੀ ਗਤੀ ਅਤੇ ਸ਼ੈਲੀ ਅਨੁਸਾਰ ਪੜ੍ਹ ਸਕਦਾ ਹੈ। ਇਸ ਦੇ ਨਾਲ ਉਹ ਆਪਣੇ ਪੱਧਰ ਤੇ ਯੋਗਤਾ ਅਨੁਸਾਰ ਗਿਆਨ ਦਾ ਵਿਸਥਾਰ ਕਰ ਸਕਦਾ ਹੈ। ਪੰਜਵਾਂ, ਡਿਜੀਟਲ ਸਿੱਖਿਆ ਰਾਹੀਂ ਵਿਦਿਆਰਥੀਆਂ ਦੀ ਆਧੁਨਿਕ ਤਕਨੀਕੀ ਸਾਧਨਾਂ ਤੱਕ ਪਹੁੰਚ ਸੰਭਵ ਹੁੰਦੀ ਹੈ। ਇਸ ਨਾਲ ਉਸਦੇ ਤਕਨੀਕੀ ਗਿਆਨ ਵਿੱਚ ਵਾਧਾ ਹੁੰਦਾ ਹੈ। ਛੇਵਾਂ, ਡਿਜੀਟਲ ਸਿੱਖਿਆ ਰਾਹੀਂ ਵਿਦਿਆਰਥੀ ਗਲੋਬਲ ਪੱਧਰ ਦੇ ਕੋਰਸਾਂ ਦਾ ਵੀ ਅਧਿਐਨ ਕਰ ਸਕਦੇ ਹਨ ਅਤੇ ਅੰਤਰਰਾਸ਼ਟਰੀ ਅਧਿਆਪਕਾਂ ਤੋਂ ਮਾਰਗਦਰਸ਼ਨ ਵੀ ਪ੍ਰਾਪਤ ਕਰ ਸਕਦੇ ਹਨ। ਡਿਜੀਟਲ ਸਿੱਖਿਆ ਦੇ ਖੇਤਰ ਦੀ ਪਹਿਲੀ ਚੁਣੌਤੀ ਇੰਟਰਨੈੱਟ ਅਤੇ ਡਿਜੀਟਲ ਉਪਕਰਨਾਂ ਦੀ ਘਾਟ ਹੈ। ਭਾਰਤ ਵਿੱਚ ਬਹੁਤ ਸਾਰੇ ਪੇਂਡੂ ਅਤੇ ਦੂਰ ਦੁਰਾਡੇ ਦੇ ਖੇਤਰ ਅਜਿਹੇ ਹਨ ਜਿੱਥੇ ਡਿਜੀਟਲ ਉਪਕਰਨਾਂ ਦੀ ਘਾਟ ਹੈ। ਅਜਿਹੀ ਸਥਿਤੀ ਵਿੱਚ ਉੱਥੋਂ ਦੇ ਵਿਦਿਆਰਥੀ ਡਿਜੀਟਲ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਦੂਜੀ, ਤਕਨੀਕੀ ਗਿਆਨ ਅਤੇ ਸਿਖਲਾਈ ਦੀ ਘਾਟ ਵੀ ਡਿਜੀਟਲ ਸਿੱਖਿਆ ਵਿੱਚ ਰੁਕਾਵਟ ਬਣਦੀ ਹੈ। ਇਸ ਲਈ ਵਿਦਿਆਰਥੀ ਅਤੇ ਅਧਿਆਪਕਾਂ ਦੋਵਾਂ ਨੂੰ ਡਿਜੀਟਲ ਸਿੱਖਿਆ ਲਈ ਤਿਆਰ ਕਰਨ ਦੀ ਲੋੜ ਹੈ। ਤੀਜਾ, ਇਸ ਰਾਹੀਂ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ। ਲੰਬੇ ਸਮੇਂ ਤੱਕ ਕੰਪਿਊਟਰ ਅਤੇ ਮੋਬਾਈਲ ਸਕਰੀਨ 'ਤੇ ਅਧਿਐਨ ਕਰਨ ਨਾਲ ਵਿਦਿਆਰਥੀਆਂ ਦੀਆਂ ਅੱਖਾਂ ਅਤੇ ਮਾਨਸਿਕ ਸਿਹਤ 'ਤੇ ਮਾੜਾ ਅਸਰ ਹੁੰਦਾ ਹੈ। ਚੌਥੀ ਚੁਣੌਤੀ, ਪ੍ਰੇਰਣਾ ਅਤੇ ਅਨੁਸ਼ਾਸਨ ਦੀ ਘਾਟ ਹੈ। ਡਿਜੀਟਲ ਸਿੱਖਿਆ ਸਵੈ ਅਧਿਐਨ 'ਤੇ ਨਿਰਭਰ ਹੈ। ਕਈ ਵਿਦਿਆਰਥੀ ਘਰ ਵਿੱਚ ਪੜ੍ਹਦੇ ਸਮੇਂ ਆਪਣੇ ਆਪ ਨੂੰ ਪ੍ਰੇਰਿਤ ਨਹੀਂ ਕਰ ਪਾਉਂਦਾ, ਜਿਸ ਦਾ ਅਸਰ ਉਹਨਾਂ ਦੀ ਪੜ੍ਹਾਈ 'ਤੇ ਪੈਂਦਾ ਹੈ। ਪੰਜਵਾਂ, ਡਿਜੀਟਲ ਸਿੱਖਿਆ ਵਿੱਚ ਉਸ ਆਪਸੀ ਸੰਚਾਰ ਦੀ ਘਾਟ ਹੈ ਜੋ ਵਿਦਿਆਰਥੀ ਅਤੇ ਅਧਿਆਪਕ ਆਹਮੋ ਸਾਹਮਣੇ ਕਰਦੇ ਹਨ, ਜਿਸ ਦੇ ਕਾਰਨ ਵਿਦਿਆਰਥੀ ਕਈ ਵਾਰੀ ਸਵਾਲ ਪੁੱਛਣ ਵਿੱਚ ਅਸਹਿਜਤਾ ਮਹਿਸੂਸ ਕਰਦੇ ਹਨ। ਛੇਵੀਂ ਚੁਣੌਤੀ, ਸੁਰੱਖਿਆ ਅਤੇ ਗੋਪਨੀਯਤਾ ਦੀ ਹੈ। ਔਨਲਾਈਨ ਮਾਧਿਅਮਾਂ ਰਾਹੀਂ ਡਿਜੀਟਲ ਸਿੱਖਿਆ ਵਿੱਚ ਵਿਦਿਆਰਥੀ ਦੀ ਨਿੱਜੀ ਜਾਣਕਾਰੀ ਦੀ ਅਦਲਾ ਬਦਲੀ ਹੁੰਦੀ ਹੈ। ਇਸ ਨਾਲ ਸਾਈਬਰ ਸੁਰੱਖਿਆ ਦੀ ਸਮੱਸਿਆ ਵੀ ਵੱਧਦੀ ਹੈ। ਖਾਸ ਕਰ ਪੇਂਡੂ ਖੇਤਰ ਵਿੱਚ ਰਹਿ ਰਹੇ ਲੋਕਾਂ ਨੂੰ ਡਿਜੀਟਲ ਸਾਧਨਾਂ, ਮੋਬਾਈਲ ਆਦਿ ਰਾਹੀਂ ਡਿਜੀਟਲ ਲੈਣ ਦੇਣ ਦੀ ਸੁਵਿਧਾ ਦੀ ਸਹੀ ਵਰਤੋਂ ਲਈ ਸਿੱਖਿਅਤ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਉਹ ਡਿਜੀਟਲ ਫਰੋਡ ਤੋਂ ਬਚ ਸਕਣ। ਡਿਜੀਟਲ ਸਿੱਖਿਆ ਅੱਜ ਦੇ ਸਮੇਂ ਦੀ ਲੋੜ ਹੈ ਅਤੇ ਇਸ ਦੀਆਂ ਅਣਗਿਣਤ ਸੰਭਾਵਨਾ ਵੀ ਹਨ। ਜੇਕਰ ਇਹਨਾਂ ਚੁਣੌਤੀਆਂ ਦਾ ਹੱਲ ਲੱਭ ਲਿਆ ਜਾਂਦਾ ਹੈ ਤਾਂ ਇਹ ਸਿੱਖਿਆ ਪ੍ਰਣਾਲੀ ਬੇਹੱਦ ਫਾਇਦੇਮੰਦ ਅਤੇ ਪ੍ਰਭਾਵਸ਼ਾਲੀ ਬਣ ਸਕਦੀ ਹੈ। ਇਸ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ ਕੋਨੇ ਤੱਕ ਗਿਆਨ ਦਾ ਚਾਨਣ ਫੈਲਾਇਆ ਜਾ ਸਕਦਾ ਹੈ, ਜੋ ਇੱਕ ਮਜ਼ਬੂਤ ਅਤੇ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਦਾ ਆਧਾਰ ਹੈ।
1: ਡਿਜੀਟਲ ਸਾਖਰਤਾ ਅੱਜ ਦੀ ਲੋੜ। ਹੁਣੇ ਅਸੀਂ ਇਹ ਵਾਰਤਾ ਸੁਣ ਰਹੇ ਸੀ ਕਵਲਜੀਤ ਕੌਰ ਤੋਂ। ਆਓ ਹੁਣ ਸਰਵਨ ਕਰਦੇ ਹਾਂ ਸ਼ਬਦ ਗੁਰਬਾਣੀ। ਆਓ ਸ਼ਬਦ ਸਰਵਨ ਕਰਦੇ ਹਾਂ ਭਾਈ ਸਮੁੰਦ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

ਇਹ ਸਨ ਭਾਈ ਸਮੂਨ ਸਿੰਘ ਰਾਗੀ ਅਤੇ ਸਾਥੀ। ਅਗਲਾ ਸ਼ਬਦ ਸਰਵਨ ਕਰਦੇ ਹਾਂ ਭਾਈ ਸੁਜਾਨ ਸਿੰਘ ਰਾਗੀ ਅਤੇ ਸਾਥੀਆਂ ਕੋਲੋਂ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ।

ਇਹ ਸਨ ਭਾਈ ਸੁਜਾਨ ਸਿੰਘ ਰਾਗੀ ਅਤੇ ਸਾਥੀ। ਅਗਲਾ ਸ਼ਬਦ ਲੈ ਕੇ ਆ ਰਹੇ ਨੇ ਭਾਈ ਤਿਰਲੋਚਨ ਸਿੰਘ ਰਾਗੀ ਅਤੇ ਉਹਨਾਂ ਦੇ ਸਾਥੀ।

ਇਹ ਸਨ ਭਾਈ ਤਰਲੋਚਨ ਸਿੰਘ ਰਾਗੀ ਅਤੇ ਸਾਥੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।